0: ਕਿ ਚੇਦਾ ਕਤੇ ਕਤੇ ਰਹੀ ਬੇਸੀ ਦਾਣਾ ਵਾਲਾ ਨਹੀਂ ਦੇਗਾ ਦਾਣਾ ਵਾਲਾ ਨਹੀਂ ਚਾਹੀਏ ਕਿਆ ਬੀਸੂ ਵੀ ਖਾਲੀ ਬੀਸੂ ਵੀ ਬੋਲੋ
1: ਮਾਈ ਡੈਡ ਵੈਨ ਹੀ ਇਜ਼ ਓਨਲੀ 14 ਹੀ ਕੇਮ ਟੂ ਇੰਡੀਆ
0: ਏ ਕਿਨਾ ਆਪਕਾ ਕਿਨਾ ਹੋਆ ਹੈਲੋ
1: ਬਿਕੋਜ਼ ਆਫ ਦਾ ਵਰਲਡ ਵਾਰ 2 ਦੇਰ ਇਜ਼ ਨੋ ਵੇ ਟੂ ਗੋ ਐਂਡ ਦੇ ਰਿਕਵਰ ਦੈਟ Kolkata, India is a very good place and it's easy to earn living. So he came to Calcutta and from then he stay in India. He never wants to go back to China again.
2: Phir aaiyega hum janta hai aapko ek dhumal karta
0: hai kitna hua kitna piso
2: 5 pisa bhi hua haan
0: bas
2: 20 kilo aap lete
0: bas bas bhindi acha nahi lag raha aadha kilo bhindi de ਡੋਨਾ ਡੋਨਾ ਖਾਲੀ ਬੀਸ ਵੀ